ਤੇ ਅਜਿਹੇ ਵਿੱਚ ਤੁਹਾਡੇ ਕਿਹੜੇ ਰਾਈਟਸ ਨੇ, ਅਜਿਹੇ ਕਿਹੜੇ ਹੱਕ ਨੇ ਜਿਨ੍ਹਾਂ ਬਾਰੇ ਸਾਨੂੰ ਅਕਸਰ ਨਹੀਂ ਪਤਾ ਹੁੰਦਾ ਜੇ ਪੁਲਿਸ ਰੋਕੇ ਤਾਂ, ਕਿਹੜੇ ਕਿਹੜੇ ਹੱਕ ਨੇ ਜਿਨ੍ਹਾਂ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਤੇ ਜਿੱਥੇ ਦੋ ਪੰਜਾਬੀ ਇਕੱਠੇ ਹੋ ਗਏ ਹੋਣ, ਗੱਲਾਂ ਬਾਤਾਂ ਚੱਲ ਰਹੀਆਂ ਹੋਣ ਤੇ ਰੌਣਕ ਮੇਲਾ ਤੇ ਆਪਣੇ ਆਪ ਹੀ ਲੱਗ ਜਾਂਦਾ ਹੈ, ਗਾਣੇ ਗੁਣੇ ਨਾ ਐਵੇਂ ਨਿਕਲ ਆਉਂਦੇ ਨੇ। ਤੇ ਕੁਝ ਗਾਣੇ ਤਾਂ ਮੈਂ ਨਾਲ ਆਪਣੇ ਲੈ ਕੇ ਆਈ ਹਾਂ, ਜੇ ਤੁਸੀਂ ਵੀ ਸੁਣਨਾ ਚਾਹੁੰਦੇ ਹੋ, ਆਪਣੀ ਮਨਪਸੰਦ ਦਾ ਗਾਣਾ ਕਰਨਾ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ, ਜਾਂ ਕਿਸੇ ਨੂੰ ਭੇਜਣਾ ਚਾਹੁੰਦੇ ਹੋ ਕੋਈ ਸੁਨੇਹਾ, SMS ਕਰ ਸਕਦੇ ਹੋ ਜੀ। SMS ਕਰਨ ਲਈ ਨੰਬਰ ਹੈ 0433979976004397967। ਜਦੋਂ ਤੱਕ ਤੁਸੀਂ SMS ਭੇਜ ਰਹੇ ਹੋ, ਆਓ ਫਿਰ ਰੁੱਖ ਕਰਦੇ ਹਾਂ SBS ਪੰਜਾਬੀ ਦੇ ਨਿਊਜ਼ ਰੂਮ ਦਾ ਤੇ ਲੈਂਦੇ ਹਾਂ ਜੀ ਆਸੇ ਪਾਸੇ ਦੀ ਖਬਰ ਸਾਰ।

SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਸ਼ਾਇਨਾ ਕਾਲਰਾ ਤੇ ਪੇਸ਼ ਨੇ 6 ਅਗਸਤ 2026 ਦਿਨ ਵੀਰਵਾਰ ਦੀਆਂ ਚੋਣਵੀਆਂ ਖਬਰਾਂ। ਸੰਘੀ ਸਰਕਾਰ ਵੀਜ਼ਾ ਪ੍ਰਣਾਲੀ ਵਿੱਚ ਬਦਲਾਅ ਦੀ ਤਿਆਰੀ ਕਰ ਰਹੀ ਹੈ। ਗ੍ਰਹਿ ਮੰਤਰੀ ਟੋਨੀ ਬਰਕ ਨੇ ਇਸ ਬਦਲਾਅ ਦੀ ਰੂਪ ਰੇਖਾ ਐਲਾਨ ਕਰਨ ਵਾਲੇ ਆਪਣੇ ਭਾਸ਼ਣ ਨੂੰ ਮੁਲਤਵੀ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਕੁਝ ਤੱਤਾਂ ਨੂੰ ਅਜੇ ਵੀ ਅੰਤਿਮ ਰੂਪ ਦੇਣਾ ਬਾਕੀ ਹੈ। ਨੈਸ਼ਨਲ ਸੈਨੇਟਰ ਬ੍ਰਿਜਿਟ ਮੈਕੇਂਜ਼ੀ ਦਾ ਕਹਿਣਾ ਹੈ ਕਿ ਲੇਬਰ ਸਰਕਾਰ ਦੇ ਪ੍ਰਸਤਾਵਿਤ ਪ੍ਰਵਾਸ ਪੱਧਰ ਬਹੁਤ ਜ਼ਿਆਦਾ ਹਨ ਅਤੇ ਇਸ ਨੂੰ ਨਵੇਂ ਬਣਾਏ ਜਾ ਰਹੇ ਘਰਾਂ ਦੀ ਗਿਣਤੀ ਦੇ ਨਾਲ ਜੋੜਨਾ ਚਾਹੀਦਾ ਹੈ। ਗਠਜੋੜ ਵੀ ਸੰਘੀ ਸਰਕਾਰ ਉੱਤੇ ਪ੍ਰਵਾਸ ਨੂੰ ਲੈ ਕੇ ਦਬਾਅ ਵਧਾ ਰਹੀ ਹੈ, ਪਰ ਕਈ ਮਾਹਰਾਂ ਵੱਲੋਂ ਕਿਆਸ ਲਗਾਏ ਜਾ ਰਹੇ ਨੇ ਕਿ ਬਜ਼ੁਰਗ ਮਾਤਾ ਪਿਤਾ ਯਾਨੀ ਕਿ ਐਲਡਰਲੀ ਏਜਡ ਪੇਰੈਂਟਸ ਦੇ ਵੀਜ਼ਿਆਂ ਵਿੱਚ ਵੱਡੀ ਕਟੌਤੀ ਹੋ ਸਕਦੀ ਹੈ ਅਤੇ ਟੂਰਿਸਟ ਵੀਜ਼ਾ ਲਗਾਉਣ ਵਾਲੇ ਲੋਕਾਂ ਦੇ ਆਸਟ੍ਰੇਲੀਆ ਵਿੱਚ ਰਹਿਣ ਦੀ ਮਿਆਦ ਵਿੱਚ ਵੀ ਵੱਡੀ ਕਟੌਤੀ ਵੇਖਣ ਨੂੰ ਮਿਲ ਸਕਦੀ ਹੈ। ਮੈਲਬਨ ਦੀ ਇੱਕ ਦੁਕਾਨ ਵਿੱਚ ਕਥਿਤ ਤੌਰ ਉੱਤੇ ਚੋਰੀ ਕਰਨ ਦੇ ਇਰਾਦੇ ਨਾਲ ਵੜੇ ਨੌਜਵਾਨਾਂ ਦੇ ਇੱਕ ਸਮੂਹ ਨੂੰ ਰੋਕਦੇ ਹੋਏ ਇੱਕ ਦੁਕਾਨਦਾਰ ਦੀ ਜਾਨ ਚਲੀ ਗਈ। ਪੁਲਿਸ ਦਾ ਕਹਿਣਾ ਹੈ ਕਿ 60 ਸਾਲਾ ਵੈਨ ਵੀਐਟ ਚੋਂਗ ਮੈਲਬਨ ਦੇ ਪੱਛਮ ਵਿੱਚ ਸਨਸ਼ਾਈਨ ਵਿਖੇ ਆਪਣੇ ਗੁਆਂਢ ਦੀ ਦੁਕਾਨ ਵਿੱਚ ਇੱਕ ਕਥਿਤ ਘੁਸਪੈਠ ਦੀ ਘਟਨਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਉਹਨਾਂ ਉੱਤੇ ਜਵਾਬੀ ਹਮਲਾ ਕੀਤਾ ਗਿਆ। ਉਹਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਉਹਨਾਂ ਦੀ ਜਾਨ ਨਹੀਂ ਬਚ ਸਕੀ। ਨਿਊ ਸਾਊਥ ਵੇਲ ਸਰਕਾਰ ਅੱਜ ਸੰਸਦ ਵਿੱਚ ਕਾਨੂੰਨ ਪੇਸ਼ ਕਰ ਰਹੀ ਹੈ ਜੋ ਕਿ ਪੁਲਿਸ ਨੂੰ ਸੰਗਠਿਤ ਅਪਰਾਧ ਨੈਟਵਰਕਾਂ ਦੁਆਰਾ ਵਰਤੇ ਜਾਣ ਵਾਲੇ ਮੋਬਾਈਲ ਫੋਨ ਐਪ ਤੱਕ ਪਹੁੰਚ ਕਰਨ ਦੀ ਸ਼ਕਤੀ ਪ੍ਰਦਾਨ ਕਰੇਗੀ। ਰਾਜ ਦੇ ਡਿਜੀਟਲ ਸਬੂਤ ਪਹੁੰਚ ਆਦੇਸ਼ ਵਿੱਚ ਪ੍ਰਸਤਾਵਿਤ ਤਬਦੀਲੀਆਂ ਨਾਲ ਪੁਲਿਸ ਨੂੰ ਅਪਰਾਧਾਂ ਦੇ ਦੋਸ਼ੀ ਲੋਕਾਂ ਦੇ ਫੋਨ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਨਿਊ ਸਾਊਥ ਵੇਲਸ ਪੁਲਿਸ ਮੰਤਰੀ ਯੈਸਮੀਨ ਕੈਟਲੀ ਦਾ ਕਹਿਣਾ ਹੈ ਕਿ ਇਹ ਕਦਮ ਵੱਡੇ ਅਪਰਾਧਾਂ ਨੂੰ ਰੋਕਣ ਵਿੱਚ ਮਦਦ ਕਰੇਗਾ, ਜਦਕਿ ਕੁਝ ਲੋਕਾਂ ਨੇ ਇਸ ਉੱਤੇ ਪ੍ਰਾਈਵੇਸੀ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ ਦੁਬਾਰਾ ਵੱਧ ਸਕਦੀਆਂ ਨੇ। ਹਾਲਾਂਕਿ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਇਰਾਨ ਦੇ ਨਾਲ ਜੰਗ ਖਤਮ ਹੋਣ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਏਗੀ, ਪਰ ਟਰੰਪ ਨੇ ਇਸ ਨਵੇਂ ਬਿਆਨ ਤੋਂ ਬਾਅਦ ਇਹ ਸਪਸ਼ਟ ਨਹੀਂ ਕੀਤਾ ਕਿ ਉਹਨਾਂ ਦਾ ਇਸ਼ਾਰਾ ਇਰਾਨ ਵਿਰੁੱਧ ਹੋਰ ਫੌਜੀ ਕਾਰਵਾਈ ਕਰਨ ਦਾ ਹੈ ਜਾਂ ਫਿਰ ਕਿਸੇ ਹੋਰ ਉਪਾਅ ਦਾ ਜੋ ਕਿ ਤੇਲ ਦੀਆਂ ਕੀਮਤਾਂ ਉੱਤੇ ਪ੍ਰਭਾਵ ਪਾ ਸਕਦਾ। ਉੱਥੇ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਜੰਗਲੀ ਅੱਗਾਂ ਲਗਾਤਾਰ ਤਬਾਹੀ ਮਚਾ ਰਹੀਆਂ ਨੇ। ਵਾਸ਼ਿੰਗਟਨ ਵਿੱਚ ਸਪੋਕੈਨ ਦੇ ਆਲੇ ਦੁਆਲੇ 3 ਅੱਗਾਂ ਨੇ ਲਗਭਗ 850 ਇਮਾਰਤਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ 67,000 ਲੋਕਾਂ ਨੂੰ ਆਪਣੇ ਘਰਾਂ ਨੂੰ ਖਾਲੀ ਕਰਨ ਲਈ ਮਜਬੂਰ ਕਰ ਦਿੱਤਾ। ਉਧਰ ਕੈਲੀਫੋਰਨੀਆ ਵਿੱਚ ਗੈਨ ਫਾਇਰ ਨੇ 7,000 ਏਕੜ ਤੋਂ ਵੀ ਵੱਧ ਜ਼ਮੀਨ ਨੂੰ ਸਾੜ ਦਿੱਤਾ ਅਤੇ ਨਾਲ ਹੀ ਕਈ ਢਾਂਚਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਲੋਕਾਂ ਦੇ ਲਈ ਨਿਕਾਸੀ ਦੇ ਆਦੇਸ਼ ਵੀ ਜਾਰੀ ਕੀਤੇ ਗਏ ਨੇ। ਹੁਣ ਗੱਲ ਯੂਰਪ ਦੀ। ਪਿਛਲੇ ਹਫ਼ਤੇ ਮੋਰੋਕੋ ਤੋਂ ਲਗਭਗ 72,000 ਲੋਕਾਂ ਦੇ ਬਾਰਡਰ ਪਾਰ ਕਰਨ ਤੋਂ ਬਾਅਦ ਸਿਓਟਾ ਵਿੱਚ ਚੈਰਿਟੀ ਸੰਸਥਾਵਾਂ ਅਤੇ ਸਥਾਨਕ ਨਿਵਾਸੀ ਇਲਾਕੇ ਵਿੱਚ ਆਉਣ ਵਾਲੇ ਪ੍ਰਵਾਸੀ ਬੱਚਿਆਂ ਨੂੰ ਰਜਿਸਟਰ ਕਰਨ ਲਈ ਅਧਿਕਾਰੀਆਂ ਦੀ ਮਦਦ ਕਰ ਰਹੇ ਨੇ। ਸਪੈਨਿਸ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਭਗ 1,100 ਬੱਚਿਆਂ ਦਾ ਅਜੇ ਵੀ ਮਿਲਣਾ ਬਾਕੀ ਹੈ। ਹੁਣ ਗੱਲ ਪੰਜਾਬ ਦੀ, ਜਿੱਥੇ ਦੀ ਵਿਧਾਨ ਸਭਾ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ 3 ਨਵੀਂ ਡਿਜੀਟਲ ਯੂਨੀਵਰਸਿਟੀਜ਼ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੂਬੇ ਦੇ ਆਊਟਸੋਰਸ ਕਾਮਿਆਂ ਨੂੰ ਠੇਕੇ ਉੱਤੇ ਲਿਆਉਣ, ਦਰਖਤਾਂ ਦੀ ਕਟਾਈ ਰੋਕਣ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਮਨਮਰਜ਼ੀ ਨਾਲ ਫੀਸਾਂ ਉੱਤੇ ਵਾਧੇ ਨੂੰ ਨਿਯੰਤਰਣ ਕਰਨ ਦੇ ਲਈ 3 ਬਿੱਲ ਪਾਸ ਕੀਤੇ ਗਏ ਨੇ। ਇਹਨਾਂ ਬਿੱਲਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਇਹ ਬਿੱਲ ਕਾਨੂੰਨ ਬਣਨਗੇ ਅਤੇ ਉਸ ਤੋਂ ਬਾਅਦ ਇਹਨਾਂ ਨੂੰ ਲਾਗੂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਅੱਜ ਦਾ ਸਿਲਸਿਲਾ। ਦੇਸ਼ ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਖਬਰਾਂ ਲਈ ਸੁਣਦੇ ਰਹੋ SBS ਪੰਜਾਬੀ।

0: जी हाँ दोस्तों, फिर 11 तरीक नू सेंसस दा फॉर्म भरन दे लई तैयार हो। वैसे ते सेंसस हर साल हर 5 साल बाद आंदा है, लेकिन इस बार दे सेंसस विच बहुत सारे अजिहे सवाल ने जो कि पहली बार पूछे जा रहे ने। की कुछ नवा हो रहा है इस साल दे सेंसस विच, आओ जानदे हां सिडनी तो साडे साथी MP सिंह तो।
1: हर 5 साल बाद ऑस्ट्रेलियन ब्यूरो ऑफ स्टैटिस्टिक्स यानी ABS ऑस्ट्रेलिया विच रह रहे हर व्यक्ति अते हर घर की गिनती करता है। सेंसस राही ऑस्ट्रेलिया की उस समय की पूरी तस्वीर सामने आती है। इस विच देश विच मौजूदा लोगों के नाल छुट्टियां मनाउन आए लोग, इंटरनेशनल स्टूडेंट्स अते टेंपरेरी वीजा होल्डर भी शामिल होंदे हन। इस साल सेंसस मंगलवार 11 अगस्त नूं होवेगा। डॉक्टर लिज एलन ANU सेंटर फॉर सोशल पॉलिसी रिसर्च विच डेमोग्राफर हन।
2: The census is much like a family photograph at one point in time. It captures a still of who we are, how we live at a point of time in Australia's history. The census is vitally important for a whole range of things, from essential services like healthcare and education to roads to sewage, to just information about us. The census is the only way that we can understand the socioeconomic circumstances of our lives in the cities, in the regions, all the way down to our suburbs.
1: ਜੁਲਾਈ ਦੇ ਅਖੀਰ ਤੋਂ ਦੇਸ਼ ਭਰ ਦੇ ਘਰਾਂ ਨੂੰ ਸੈਂਸਸ ਪੂਰਾ ਕਰਨ ਸੰਬੰਧੀ ਹਦਾਇਤਾਂ ਡਾਕ ਰਾਹੀਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੇ ਤੁਹਾਨੂੰ ਪਤਾ ਹੈ ਕਿ ਸੈਂਸਸ ਦੀ ਰਾਤ ਨੂੰ ਤੁਸੀਂ ਕਿੱਥੇ ਹੋਵੋਗੇ ਤਾਂ ਤੁਸੀਂ ਇਹ ਫਾਰਮ ਪਹਿਲਾਂ ਹੀ ਪੂਰਾ ਕਰ ਸਕਦੇ ਹੋ। ਜੇ ਤੁਸੀਂ ਹੋਟਲ, ਬੈੱਡ ਅਤੇ ਬ੍ਰੇਕਫਾਸਟ ਜਾਂ ਮੋਟਲ ਵਿੱਚ ਠਹਿਰੇ ਹੋਏ ਹੋ ਤਾਂ ਪੇਪਰ ਸੈਂਸਸ ਫਾਰਮ ਅਕੋਮੋਡੇਸ਼ਨ ਸਟਾਫ ਤੋਂ ਲਿਆ ਜਾ ਸਕਦਾ ਹੈ। ਇਸੇ ਤਰ੍ਹਾਂ Airbnb ਵਰਗੀ ਸ਼ਾਰਟ ਟਰਮ ਰੈਂਟਲ ਵਿੱਚ ਰਹਿਣ ਵਾਲੇ ਲੋਕ ਇੰਟਰਨੈੱਟ ਦੀ ਮਦਦ ਨਾਲ ਔਨਲਾਈਨ ਫਾਰਮ ਪੂਰਾ ਕਰ ਸਕਦੇ ਹਨ। ਡਾਕਟਰ ਐਲਨ ਮੁਤਾਬਕ ਸੈਂਸਸ ਲਈ ਇੱਕੋ ਰਾਤ ਨੂੰ ਰੈਫਰੈਂਸ ਪੁਆਇੰਟ ਵਜੋਂ ਚੁਣਨਾ ਬਹੁਤ ਜ਼ਰੂਰੀ ਹੈ।
2: That anchor point gives us a scope of who to include and who not to include in that moment. And that's important because it might look like we're excluding folks while they're visiting overseas, or we're including too many people on census night that are perhaps here only temporarily. But what happens on that moment in time is it gives us an important reference point of who's in the country at that particular time.
1: ਇਸ ਵਾਰ ਸੈਂਸਸ ਵਿੱਚ ਕੁਝ ਸਵਾਲ ਵੀ ਬਦਲੇ ਗਏ ਹਨ। ਸੈਕਸ, ਹਾਊਸਹੋਲਡ ਅਤੇ ਫੈਮਿਲੀ ਰਿਲੇਸ਼ਨਸ਼ਿਪ ਨਾਲ ਸੰਬੰਧਿਤ ਸਵਾਲਾਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੈਕਸੁਅਲ ਓਰੀਐਂਟੇਸ਼ਨ ਅਤੇ ਜੈਂਡਰ ਬਾਰੇ ਨਵੇਂ ਸਵਾਲ ਵੀ ਸ਼ਾਮਲ ਕੀਤੇ ਗਏ ਹਨ।
3: There's a really strong data need for us to be able to extrapolate data from the census in regards to people with diverse sexual orientations and gender. The census is used as a tool to be able to gather information to support planning of public services, health services, policy makers, and also assist research.
1: LGBTQ+ Health Australia ਦੀ CEO ਨਿੱਕੀ ਬਾਤ ਦਾ ਕਹਿਣਾ ਹੈ ਕਿ ਇਹਨਾਂ ਸਵਾਲਾਂ ਨੂੰ ਸੈਂਸਸ ਵਿੱਚ ਸ਼ਾਮਲ ਕਰਨ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਹਾਲਾਂਕਿ ਇਹਨਾਂ ਨਵੇਂ ਸਵਾਲਾਂ ਦਾ ਸਵਾਗਤ ਕੀਤਾ ਗਿਆ ਹੈ, ਪਰ ਐਡਵੋਕੇਟਸ ਦਾ ਕਹਿਣਾ ਹੈ ਕਿ ਅਜੇ ਵੀ ਕੁਝ ਕਮੀਆਂ ਬਾਕੀ ਹਨ। ਸੈਕਸ ਕਰੈਕਟਰਿਸਟਿਕਸ ਵਿੱਚ ਕੁਦਰਤੀ ਵੱਖ ਵੱਖਤਾਵਾਂ ਜਿਵੇਂ ਇੰਟਰਸੈਕਸ ਬਾਰੇ ਸਵਾਲ ਵੀ ਇਸ ਵਾਰ ਸੈਂਸਸ ਵਿੱਚ ਸ਼ਾਮਲ ਨਹੀਂ ਕੀਤੇ ਗਏ। ਬਾਤ ਦਾ ਕਹਿਣਾ ਹੈ ਕਿ ਅਜਿਹਾ ਸਵਾਲ ਸ਼ਾਮਲ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸੈਂਸਸ ਦਾ ਡੇਟਾ ਸਿਰਫ ਲੋਕਾਂ ਦੀ ਗਿਣਤੀ ਕਰਨ ਲਈ ਨਹੀਂ ਹੁੰਦਾ, ਇਸ ਦੀ ਵਰਤੋਂ ਲੈਂਗੁਏਜ ਸਰਵਿਸਿਜ਼, ਸੈਟਲਮੈਂਟ ਸਪੋਰਟ, ਇਨਫਰਾਸਟ੍ਰਕਚਰ, ਟਰਾਂਸਪੋਰਟ ਅਤੇ ਹੋਰ ਕਈ ਜਨਤਕ ਸੇਵਾਵਾਂ ਦੀ ਯੋਜਨਾਬੰਦੀ ਲਈ ਕੀਤੀ ਜਾਂਦੀ ਹੈ। ਮਿਸਾਲ ਵਜੋਂ SBS ਵੀ ਸੈਂਸਸ ਡੇਟਾ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕਰਦਾ ਹੈ ਕਿ ਉਸ ਦਾ ਕੰਟੈਂਟ ਆਸਟ੍ਰੇਲੀਆ ਦੀ ਬਦਲ ਰਹੀ ਪਾਪੂਲੇਸ਼ਨ ਨੂੰ ਸਹੀ ਢੰਗ ਨਾਲ ਦਰਸਾਉਂਦਾ ਰਹੇ। ABS ਦੀ ਵੈਬਸਾਈਟ ਉੱਤੇ ਸੈਂਸਸ ਬਾਰੇ ਜਾਣਕਾਰੀ 26 ਵੱਖ ਵੱਖ ਭਾਸ਼ਾਵਾਂ ਵਿੱਚ ਉਪਲਬਧ ਹੈ, ਹਾਲਾਂਕਿ ਸੈਂਸਸ ਕੁਐਸ਼ਨੀਅਰ ਇੰਗਲਿਸ਼ ਵਿੱਚ ਹੀ ਪੂਰਾ ਕਰਨਾ ਹੋਵੇਗਾ। ਜਿਹੜੇ ਲੋਕ ਇੰਗਲਿਸ਼ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦੇ ਹਨ, ਉਹ ਟ੍ਰਾਂਸਲੇਟਿੰਗ ਐਂਡ ਇੰਟਰਪ੍ਰੀਟਿੰਗ ਸਰਵਿਸਿਜ਼ ਦੀ ਮਦਦ ਲੈ ਸਕਦੇ ਹਨ। ਇਸ ਸਰਵਿਸ ਰਾਹੀਂ 150 ਤੋਂ ਵੱਧ ਭਾਸ਼ਾਵਾਂ ਦੇ ਇੰਟਰਪ੍ਰੇਟਰਸ ਦੀ ਸਹੂਲਤ ਮਿਲਦੀ ਹੈ। ਪੀਟਰ ਡੂਕਾਸ ਫੈਡਰੇਸ਼ਨ ਆਫ ਐਥਨਿਕ ਕਮਿਊਨਿਟੀਜ਼ ਕਾਉਂਸਲਸ ਆਫ ਆਸਟ੍ਰੇਲੀਆ ਯਾਨੀ ਫੈਕਾ ਦੇ ਚੇਅਰ ਹਨ। ਉਹਨਾਂ ਮੁਤਾਬਕ ਹਰ ਵਿਅਕਤੀ ਲਈ ਸੈਂਸਸ ਤੱਕ ਬਰਾਬਰ ਪਹੁੰਚ ਹੋਣੀ ਬਹੁਤ ਜ਼ਰੂਰੀ ਹੈ।
4: Well, it's obviously the language barriers that have always existed. People don't understand what the census is. And in a couple of projects that we've done with the ABS, it's been primarily to make the census more accessible, both from a linguistic perspective and also in a culturally appropriate way, so that people understand that they're not giving away private information in a way that's going to be used against them. Sometimes there's a bit of sensitivity about interacting with government as well. So explaining to community members that the census is a process that the Commonwealth government undertakes every 5 years. It's no harm to them. It doesn't cost them anything. And it's used for the collection of accurate demographic data that helps everybody.
1: ਆਸਟ੍ਰੇਲੀਆ ਵਿੱਚ ਹਰ ਵਿਅਕਤੀ ਲਈ ਸੈਂਸਸ ਪੂਰਾ ਕਰਨਾ ਲਾਜ਼ਮੀ ਹੈ। ਜੇ ਕੋਈ ਵਿਅਕਤੀ ਸੈਂਸਸ ਦੀ ਰਾਤ ਫਾਰਮ ਪੂਰਾ ਨਹੀਂ ਕਰਦਾ ਤਾਂ ਉਸ ਨੂੰ ਬਾਅਦ ਵਿੱਚ ਅਜਿਹਾ ਕਰਨ ਲਈ ਫਾਰਮਲ ਡਾਇਰੈਕਸ਼ਨ ਦਿੱਤੀ ਜਾ ਸਕਦੀ ਹੈ। ਜੇ ਫਿਰ ਵੀ ਸੈਂਸਸ ਪੂਰਾ ਕਰਨ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਅਤੇ ਹਰ ਦਿਨ $364 ਤੱਕ ਦਾ ਜੁਰਮਾਨਾ ਲੱਗ ਸਕਦਾ ਹੈ। ਸੈਂਸਸ ਦੀ ਤਰੀਕ ਨੇੜੇ ਆਉਂਦਿਆਂ ਲੋਕਾਂ ਨੂੰ ਸਕੈਮਸ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ABS ਮੁਤਾਬਕ ਉਹ ਕਦੇ ਵੀ ਬੈਂਕ ਡਿਟੇਲਸ, ਪੈਸੇ ਜਾਂ ਡੋਨੇਸ਼ਨਸ, ਪਾਸਵਰਡਸ, ਆਈਡੈਂਟੀਟੀ ਡਾਕੂਮੈਂਟਸ ਜਾਂ ਟੈਕਸ ਫਾਈਲ ਨੰਬਰ ਵਰਗੀ ਜਾਣਕਾਰੀ ਨਹੀਂ ਮੰਗੇਗਾ। ਹਾਜ਼ਰੀਨ, ਇਹ ਸਿਡਨੀ ਲੈਂਗ ਅਤੇ ਜੈਸਮੀਨ ਅਲਵਾਕਾਈ ਦੀ SBS ਨਿਊਜ਼ ਵਾਸਤੇ ਤਿਆਰ ਕੀਤੀ ਰਿਪੋਰਟ ਹੈ, ਜਿਸ ਨੂੰ ਪੰਜਾਬੀ ਵਿੱਚ ਤੁਹਾਡੇ ਲਈ ਤਿਆਰ ਕੀਤਾ MP ਸਿੰਘ ਨੇ।
0: ਜੀ ਹਾਂ ਦੋਸਤੋ, ਜੇ ਤੁਹਾਡੇ ਵੀ ਸੈਂਸਸ ਨੂੰ ਲੈ ਕੇ ਕੋਈ ਸਵਾਲ ਹੋਣ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ। sbs.com.au/punjabi ਉੱਤੇ ਜਾ ਕੇ ਸੈਂਸਸ ਦੇ ਬਾਬਤ ਜਿੰਨੀ ਵੀ ਜਾਣਕਾਰੀ ਸਾਡੀ ਵੈਬਸਾਈਟ 'ਤੇ ਮੌਜੂਦ ਹੈ ਉਹਨੂੰ ਤਾਂ ਹਾਸਿਲ ਕਰ ਹੀ ਸਕਦੇ ਹੋ, ਬਟ ਸ਼ੋਅ ਦੇ ਦੌਰਾਨ ਕੋਈ ਸਵਾਲ ਪੁੱਛਣ ਲਈ, ਗੱਲਾਂ ਬਾਤਾਂ ਕਰਨ ਲਈ ਜਾਂ ਆਪਣੀ ਮਨਪਸੰਦ ਦਾ ਗਾਣਾ ਸੁਣਨ ਦੇ ਲਈ SMS ਵੀ ਕਰ ਸਕਦੇ ਹੋ। SMS ਕਰਨ ਲਈ ਨੰਬਰ ਹੈ 0439799767, 0449-799-767। ਜਦੋਂ ਤੱਕ ਤੁਸੀਂ SMS ਭੇਜ ਰਹੇ ਹੋ, ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਅਸੀਂ ਹੁਣੇ ਵਾਪਸ ਆਏ। ਬਣੇ ਰਹੋ, ਕਿਉਂਕਿ ਬ੍ਰੇਕ ਤੋਂ ਬਾਅਦ ਸੁਣਾਵਾਂਗੇ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੇ ਹਾਲ ਪੰਜਾਬੀ ਡਾਇਸਪੋਰਾ ਰਾਹੀਂ।
1: ਆਸਟ੍ਰੇਲੀਆ ਐਕਸਪਲੇਨਡ ਨਵੇਂ ਪ੍ਰਵਾਸੀਆਂ ਨੂੰ ਰਿਹਾਇਸ਼, ਸਿਹਤ, ਨੌਕਰੀਆਂ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। sbs.com.au/australiaexplained ਉੱਤੇ ਜਾਓ।
5: Like your music? We have got you covered on SBS South Asian. There are shows like The Bollywood Session every morning and evening, 3 hours every day of just the hits from Bollywood. Need a party playlist? There's Desi Dance Party on Friday and Saturday nights. It's your weekend soundtrack. Enjoy Punjabi music. Don't miss Bhangra hits on weekend afternoons. Find your next favorite SBS South Asian show on the SBS Audio app, website or SBS On Demand.
1: NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ। ਦਾ ਉਲੂਰੂ ਸਟੇਟਮੈਂਟ ਫਰੋਮ ਦਾ ਹਾਰਟ ਇੱਕ ਅਜਿਹਾ ਸੱਦਾ ਹੈ ਜੋ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਇੱਕ ਰਸਤਾ ਦਿਖਾਉਂਦਾ ਹੈ। ਆਪਣੀ ਭਾਸ਼ਾ ਵਿੱਚ ਜਾਣੋ sbs.com.au/ulooru ਸਟੇਟਮੈਂਟ ਤੇ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ।
6: SBS Radio 4 is the all-new radio station from SBS. You'll hear Pop Latino. Latino pop is all about big hooks, bright rhythms, and the sounds of Latin culture on the global stage. From Bad Bunny to Shakira.
7: Oh, baby, when you talk like that.
6: And well, we all remember this song.
7: Despacito.
6: Search SBS Radio 4 on your car's DAB radio, the SBS audio app online, or SBS On Demand.
0: ਵਖਵੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਅਤੇ ਅੱਜ ਦਾ ਪ੍ਰੋਗਰਾਮ ਪ੍ਰਸਾਰਿਤ ਹੋ ਰਿਹਾ ਜੀ ਮੈਲਬਰਨ ਸਟੂਡੀਓ ਤੋਂ ਲਾਈਵ। ਮਗਰ ਆ ਹੁਣ ਸਾਡੇ ਨਾਲ ਜੁੜਨ ਵਾਲੇ ਨੇ ਨਿਊਜ਼ੀਲੈਂਡ ਤੋਂ ਸਾਡੇ ਸਾਥੀ ਪਰਮਿੰਦਰ ਸਿੰਘ ਪਾਪਾ ਟੋਇਟੋਏ ਜੀ, ਜੋ ਕਿ ਦੱਸ ਰਹੇ ਨੇ ਜੀ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਦਾ ਹਾਲ।
8: SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਇਟੋ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਵਿੱਚ ਪੰਜਾਬੀਆਂ ਦੇ ਘੁੱਗ ਵਸਦੇ ਇਲਾਕਿਆਂ ਸਾਊਥ ਆਕਲੈਂਡ ਵਿਚਲੇ 2 ਨਵੇਂ ਰੇਲਵੇ ਸਟੇਸ਼ਨਾਂ ਦੀ ਸੌਗਾਤ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇੱਕੋ ਚੈੱਕ ਇਨ ਨਾਲ ਦੁਨੀਆਂ ਦੇ 27 ਦੇਸ਼ਾਂ ਲਈ ਸਫ਼ਰ ਦੀ ਏਅਰ ਇੰਡੀਆ ਵੱਲੋਂ ਸ਼ੁਰੂਆਤ।